0: ਇਹ ਗੱਲ ਹੁਣ ਤੁਸੀਂ ਵੇਖਿਆ ਸਾਡਾ ਨਵਾਂ ਗਾਣਾ ਪਹਿਲੀ ਦੁਨੀਆ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਨਵਾਂ ਗਾਣਾ ਵਧੀਆ ਲੱਗਿਆ ਹੋਊਗਾ। ਜੇ ਵਧੀਆ ਲੱਗਿਆ ਲਾਈਕ ਤੇ ਕਮੈਂਟ ਜ਼ਰੂਰ ਕਰਿਓ, ਸ਼ੇਅਰ ਕਰਿਓ ਤੇ ਨਵੇਂ ਗਾਣੇ ਸੁਣ ਲਈ ਤੁਸੀਂ
1: ਸਬਸਕ੍ਰਾਈਬ ਟੂ ਮੈਰੀ ਮਿਊਜ਼ਿਕ।
0: ਥੈਂਕ ਯੂ।
2: ਕਪਿਲ ਸਿੰਘ ਦੇ ਉਹਨਾਂ ਟਾਈਮ ਰੇਡੀਓ 103.4 ਮੈਗਾਹਰਟਜ਼।